ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ, ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 10 ਜੂਨ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਸੱਭਿਆਚਾਰਾਂ, ਭਾਸ਼ਾਵਾਂ ਅਤੇ ਪਰੰਪਰਾਵਾਂ ਪ੍ਰਤੀ ਆਪਸੀ ਪਿਆਰ, ਮਿਲਵਰਤਨ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਲਈ 10 ਜੂਨ ਨੂੰ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦਾ ਕੌਮਾਂਤਰੀ ਦਿਹਾੜਾ ਐਲਾਨਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਵੱਖ ਵੱਖ ਸੱਭਿਆਚਾਰਾਂ ਦਾ ਆਦਰ ਸਨਮਾਨ ਕਰਨਾ ਹੈ, ਤਾਂ ਕਿ ਪੂਰੀ ਦੁਨੀਆ ਵਿੱਚ ਸ਼ਾਂਤੀਪੂਰਨ ਮਾਹੌਲ ਕਾਇਮ ਕੀਤਾ ਜਾ ਸਕੇ। ਅਕਸਰ ਕਿਹਾ ਜਾਂਦਾ ਹੈ ਕਿ ਸਾਰਾ ਵਿਸ਼ਵ ਇੱਕ ਪਰਿਵਾਰ ਹੈ। ਵਿਸ਼ਵੀਕਰਨ ਦੇ ਇਸ ਦੌਰ 'ਚ ਬੇਸ਼ੱਕ ਵਿਸ਼ਵ ਪਰਿਵਾਰ ਬਣ ਗਿਆ ਹੈ, ਅਤੇ ਇਸ 'ਚ ਦੂਰੀਆਂ ਘੱਟ ਗਈਆਂ ਨੇ, ਅਤੇ ਸੱਭਿਆਚਾਰੀ ਨੇ ਜੋ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਏ। ਜਿਵੇਂ ਇੱਕ ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਆਪਸ 'ਚ ਨਹੀਂ ਮਿਲਦੇ, ਅਤੇ ਕਿਹਾ ਵੀ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਇੱਕ ਪਰਿਵਾਰ 'ਚ ਕੋਈ ਗੁੱਸੇ ਖੋਰਾ ਹੁੰਦਾ ਹੈ, ਕੋਈ ਭੋਲਾ ਪਾਲਾ ਅਤੇ ਕੋਈ ਚਲਾਕ ਹੁੰਦਾ ਹੈ, ਪਰਿਵਾਰ

ਦਾ ਮੁਖੀਆ ਸਭ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਦੇ ਨਾਲ ਕਿਵੇਂ ਦਾ ਵਿਹਾਰ ਕਰਨਾ ਹੈ ਅਤੇ ਕਿਵੇਂ ਉਸ ਦੇ ਨਾਲ ਗੱਲਬਾਤ ਕਰਨੀ ਹੈ ਉਸ ਨੂੰ ਖੂਬ ਪਤਾ ਹੁੰਦਾ ਹੈ, ਕਿਉਂਕਿ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਗੱਲਬਾਤ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ। ਏਕੇ ਵਿੱਚ ਬਲ ਹੁੰਦਾ ਹੈ। ਸਾਰੀ ਦੁਨੀਆ ਨੂੰ ਇੱਕ ਸੂਤਰ 'ਚ ਕਿਵੇਂ ਪਰੋਣਾ ਹੈ, ਇਸ ਲਈ ਸਾਰੇ ਮੁਲਕਾਂ 'ਚ ਆਪਸ 'ਚ ਗੱਲਬਾਤ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਇੱਕ ਦੂਜੇ ਦਾ ਸਤਿਕਾਰ, ਸਹਿਣਸ਼ੀਲਤਾ ਦੀ ਭਾਵਨਾ ਅਤੇ ਸਾਂਝੀਵਾਲਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ, ਤਾਂ ਕਿ ਪੂਰੀ ਦੁਨੀਆ 'ਚ ਭਾਈਚਾਰਕ ਸਾਂਝ ਕਾਇਮ ਰਹੇ। ਦੁਨੀਆ ਦੇ ਵੱਡੇ ਤੋਂ ਵੱਡੇ ਮਸਲੇ ਅਤੇ ਗਲਤ ਫਹਿਮੀਆਂ ਅਕਸਰ ਪਿਆਰ ਅਤੇ ਗੱਲਬਾਤ ਦੇ ਨਾਲ ਨਜਿੱਠੇ ਜਾ ਸਕਦੇ ਨੇ। ਜਿੱਥੇ ਪਿਆਰ ਹੁੰਦਾ ਹੈ ਉੱਥੇ ਫਿਰ ਨਫ਼ਰਤ ਅਤੇ ਸਾੜਾ ਕਿਵੇਂ ਰਹਿ ਸਕਦਾ ਹੈ, ਅਤੇ ਗੱਲ ਕਰਨ ਦੇ ਨਾਲ ਹੀ ਗੱਲ ਬਣ ਜਾਂਦੀ ਹੈ। ਗਾਇਕ ਹਰਜੀਤ ਹਰਮਨ ਵੀ ਸੱਜਣ ਨੂੰ ਗੱਲ ਦਿਲ ਦੀ ਦੱਸਣ ਲਈ ਕਹਿ ਰਹੇ ਨੇ, ਅਤੇ ਆਓ ਫਿਰ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ, ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

0: ਇਹ ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼। ਗੱਲ ਦਿਲ ਦੀ ਦੱਸਣ 'ਚ ਹੀ ਫਾਇਦਾ ਏ, ਅਤੇ ਝੂਠ ਫਰੇਬ ਦੇ ਨਾਲ ਅਕਸਰ ਬਣਦੀ ਗੱਲ ਵੀ ਵਿਗੜ ਜਾਂਦੀ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸੱਭਿਆਚਾਰਾਂ ਵਿਚਕਾਰ ਵਾਰਤਾਲਾਪ ਦੇ ਕੌਮਾਂਤਰੀ ਦਿਵਸ ਬਾਰੇ। ਦੁਨੀਆ ਭਰ ਦੇ ਮੁਲਕਾਂ ਦਾ ਆਪਣਾ ਆਪਣਾ ਸੱਭਿਆਚਾਰ, ਇਤਿਹਾਸ, ਵਿਰਸਾ ਅਤੇ ਕਲਾ ਹੁੰਦੀ ਏ, ਜਿਸ ਤੋਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਏ। ਇਸ ਦੇ ਨਾਲ ਹੀ ਵਿਸ਼ਵ ਵਿਆਪੀ ਏਕਤਾ ਵੀ ਬਰਕਰਾਰ ਰੱਖੀ ਜਾ ਸਕਦੀ ਏ। ਇਸ ਤੋਂ ਇਲਾਵਾ ਵਾਤਾਵਰਣ ਨਾਲ ਸੰਬੰਧਿਤ ਚੁਣੌਤੀਆਂ, ਜਲਵਾਯੂ ਪਰਿਵਰਤਨ, ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਰੱਖਣ ਲਈ ਵਿਚਾਰ ਵਟਾਂਦਰਾ ਕਰਨਾ, ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਵੀ ਇੱਕ ਦੂਜੇ ਦਾ ਸਹਿਯੋਗ ਬਹੁਤ ਜ਼ਰੂਰੀ ਏ। ਅਤੇ ਯੁੱਧ ਵਰਗੇ ਮਸਲਿਆਂ ਨੂੰ ਵੀ ਨਰਮਾਈ ਅਤੇ ਠਰੰਮੇ ਨਾਲ ਅਸੀਂ ਆਪਸ 'ਚ ਬੈਠ ਕੇ ਸੁਲਝਾ ਸਕਦੇ ਹਾਂ। ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਵੀ ਸਾਨੂੰ ਆਪਸ 'ਚ ਮਿਲ ਬੈਠ ਕੇ ਰਹਿਣ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਏ। ਸਾਨੂੰ ਸਭ ਨੂੰ ਵੱਖ ਵੱਖ ਸੱਭਿਆਚਾਰਾਂ ਦੀ ਕਦਰ ਕਰਨੀ ਚਾਹੀਦੀ ਏ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਖੁਸ਼ਹਾਲੀ, ਤਰੱਕੀ ਅਤੇ ਅਮਨ ਅਮਾਨ ਅਤੇ ਸ਼ਾਂਤੀਪੂਰਨ ਵਾਲੇ ਵਤੀਰੇ 'ਤੇ ਫਕਰ ਮਹਿਸੂਸ ਕਰ ਸਕਣ। ਬਸ ਲੋੜ ਏ ਵੱਖ ਵੱਖ ਸੱਭਿਆਚਾਰਾਂ ਤੋਂ ਸੇਧ ਲੈਣ ਦੀ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ। ਸੱਭਿਆਚਾਰ ਕਿਸੇ ਵੀ ਕੌਮ ਜਾਂ ਖਿੱਤੇ ਦੀ ਜਿੰਦ ਜਾਨ ਹੁੰਦਾ ਏ, ਜੋ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਦਾ ਏ। ਅਤੇ ਪੰਜਾਬੀ ਸੱਭਿਆਚਾਰ ਵੀ ਦੁਨੀਆ ਦੇ ਸਭ ਤੋਂ ਅਮੀਰ ਅਤੇ ਜੀਵੰਤ ਸੱਭਿਆਚਾਰਾਂ ਵਿੱਚੋਂ ਇੱਕ ਏ। ਹਰ ਸੱਭਿਆਚਾਰ ਦੇ ਵੱਖੋ ਵੱਖ ਰਸਮ ਰਿਵਾਜ਼ ਨੇ। ਅਤੇ ਆਓ ਫਿਰ ਸੁਣਦੇ ਹਾਂ ਰੀਟਾ ਵਰਮਾ ਤੋਂ ਸਾਡਾ ਵਿਰਸਾ ਸਾਡੇ ਰਸਮ ਰਿਵਾਜ਼ ਵਿਸ਼ੇ 'ਤੇ ਵਾਰਤਾ।
1: ਵਿਰਸਾ ਉਹ ਧਨ ਹੈ ਜੋ ਸਾਨੂੰ ਆਪਣੇ ਪੁਰਖਿਆਂ ਤੋਂ ਮਿਲਦਾ ਹੈ। ਇਹ ਨਾ ਤਾਂ ਕਿਸੇ ਬਾਜ਼ਾਰ ਵਿੱਚ ਵਿਕਦਾ ਹੈ ਅਤੇ ਨਾ ਹੀ ਪੈਸਿਆਂ ਨਾਲ ਖਰੀਦਿਆ ਜਾ ਸਕਦਾ ਹੈ। ਇਹ ਸਾਡੀ ਬੋਲੀ, ਸਾਡੀਆਂ ਪਰੰਪਰਾਵਾਂ, ਸਾਡੇ ਗੀਤਾਂ, ਸਾਡੇ ਤਿਉਹਾਰਾਂ ਅਤੇ ਸਾਡੇ ਜੀਵਨ ਦੇ ਤਰੀਕੇ ਵਿੱਚ ਵਸਦਾ ਹੈ। ਜਦੋਂ ਕੋਈ ਬਜ਼ੁਰਗ ਆਪਣੇ ਪੁਰਾਣੇ ਦਿਨਾਂ ਦੀ ਗੱਲ ਕਰਦਾ ਹੈ, ਜਾਂ ਫਿਰ ਕੋਈ ਦਾਦੀ ਆਪਣੇ ਪੋਤੇ ਨੂੰ ਲੈ ਕੇ ਕਹਾਣੀਆਂ ਸੁਣਾਉਂਦੀ ਹੈ, ਜਾਂ ਜਦੋਂ ਕਿਸੇ ਵਿਆਹ ਵਿੱਚ ਸੁਹਾਗ ਗਾਏ ਜਾਂਦੇ ਹਨ, ਉਦੋਂ ਸਾਡਾ ਵਿਰਸਾ ਜਿਉਂਦਾ ਹੈ। ਪੰਜਾਬ ਦੇ ਪੁਰਾਣੇ ਪਿੰਡਾਂ ਦੀ ਜ਼ਿੰਦਗੀ ਅੱਜ ਵੀ ਸਾਡੇ ਵਿਰਸੇ ਸਭ ਤੋਂ ਸੁੰਦਰ ਹਿੱਸਾ ਮੰਨੀ ਜਾਂਦੀ ਹੈ। ਸਵੇਰ ਵੇਲੇ ਕੁੱਕੜ ਦੀ ਵਾਂਗ ਨਾਲ ਲੋਕ ਉੱਠਦੇ ਹਨ, ਘਰਾਂ ਵਿੱਚ ਚੁੱਲ੍ਹੇ ਬਲਦੇ ਹਨ, ਮਾਵਾਂ ਅਤੇ ਦਾਦੀਆਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਤਿਆਰ ਕਰਦੀਆਂ ਹਨ, ਖੇਤਾਂ ਨੂੰ ਜਾਂਦੇ ਕਿਸਾਨਾਂ

राह विच मिलदे हर व्यक्ति नूं फतेह जां राम राम बुलांदे हन। यह आपसी प्यार अते सत्कार पंजाब दे विरसे दी असली पछाण है। बच्चा पैदा हुंदा है ते पहला भी रिवाज शुरू हो जांदे ने। बूहे ते अंब ते पत्तियां दी माला लमकाउंदे हन जिस नाल घर दा वातावरण शुद्ध रहिंदा है। ते कहा जांदा है कि मां ते बच्चे नूं नजर नहीं लगदी। बच्चा पैदा होण ते दादी जां किसे होर रिश्तेदार दी गुड़ती दवाई जांदी है ताकि बच्चा बिल्कुल उहदे वर्गा ही अच्छा बन जाए। मिठाई वंडी जांदी है अते बच्चे दी चंगी सेहत लई अरदासां जां पूजा कीती जांदी है। नामकरण समागम भी साडे समाज दा इक महत्वपूर्ण रस्म रिवाज है। विआह पंजाबी सभ्याचार दा सब तों रंगीला अते खुशी भरिया समागम हुंदा है। पुराने समयां विच विआह कई दिन चलदे सन। ਘਰਾਂ ਵਿੱਚ ਮਹੀਨਾ ਪਹਿਲੇ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਰਿਸ਼ਤੇਦਾਰ ਦੂਰੋਂ ਦੂਰੋਂ ਆਉਂਦੇ ਹਨ। ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਅਤੇ ਲੋਕ ਗੀਤ ਗਾਉਂਦੀਆਂ ਸਨ। ਇਹ ਸਪਸ਼ਟ ਹੋ ਚੁੱਕਿਆ ਹੈ ਕਿ ਰਸਮਾਂ ਜਾਂ ਰੀਤਾਂ ਲੋਕਾਚਾਰ ਦਾ ਰੂਪ ਹੁੰਦੀਆਂ ਹਨ। ਰਸਮਾਂ ਅਤੇ ਰੀਤਾਂ ਸਮਾਜਿਕ ਕਦਰ ਪ੍ਰਣਾਲੀ ਦਾ ਅੰਗ ਹੈ। ਇਹਨਾਂ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ ਨਿਭਾਉਂਦੀ ਹੈ। ਇਉਂ ਰਸਮਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਇਉਂ ਰਸਮਾਂ ਨਿਭਾਈ ਜਾਂਦੀ ਹੈ ਅਤੇ ਵਾਰ ਵਾਰ ਨਿਭਾਈ ਜਾਂਦੀ ਹੈ। ਇਹ ਰਸਮਾਂ ਮਾਨਵੀ ਜੀਵਨ ਸਹਿਜ ਪ੍ਰਕਾਰ ਦੇ ਨਾਲ ਬਣਾਉਂਦੀਆਂ। ਸਗੋਂ ਇਹਨਾਂ ਰਸਮਾਂ ਨਾਲ ਜੁੜੇ ਭਾਵ ਅਰਥ ਇਹਨਾਂ ਦੀ ਮਹੱਤਤਾ ਦਾ ਅਹਿਸਾਸ ਵੀ ਕਰਾਉਂਦੇ ਹਨ। ਜਨਮ ਉਪਰੰਤ ਵਿਆਹ ਦੂਜਾ ਵੱਡਾ ਪੜਾਵ ਹੈ ਜਿੱਥੇ ਅਣਗਿਣਤ ਰਸਮਾਂ ਦਾ ਪਾਲਣ ਹੁੰਦਾ ਹੈ। ਪੰਜਾਬ ਦੀ ਸਮਾਜਿਕ ਬਣਤਰ ਅਨੁਸਾਰ ਇੱਥੇ ਅਨੇਕ ਜਾਤਾਂ ਉਪਜਾਤਾਂ ਤੇ ਲੋਕ ਵਸਦੇ ਹਨ। ਇਹਨਾਂ ਸਮਾਜਿਕ ਸਮੂਹਾਂ ਦੁਆਰਾ ਨਿਭਾਈਆਂ ਜਾਂਦੀਆਂ ਰਸਮਾਂ ਵਿੱਚ ਅੰਤਰ ਮਿਲਦਾ ਹੈ। ਰੋਕਾ ਠਾਕਾ ਤੇ ਸਗਨ ਵਿੱਚ ਕੋਈ ਖਾਸ ਅੰਤਰ ਨਹੀਂ ਮਿਲਦਾ। ਵਿਆਹ ਤੇ ਸਾਹ ਚਿੱਠੀ ਬਹੁਤ ਮਹੀਨਿਆਂ ਪਹਿਲੇ ਹੀ ਭੇਜ ਦਿੱਤੀ ਜਾਂਦੀ ਹੈ। ਦੋਨੋਂ ਕੁੜੀ ਮੁੰਡਿਆਂ ਦੇ ਪਰਿਵਾਰ ਇੱਕ ਦੂਜੇ ਨੂੰ ਸਾਹ ਚਿੱਠੀ ਮਿਠਾਈਆਂ ਦੇ ਨਾਲ ਭੇਜਦੇ ਹਨ। ਵਿਆਹ ਤੋਂ ਕਈ ਦਿਨ ਪਹਿਲਾਂ ਹੀ ਗੀਤ ਬਿਠਾਏ ਜਾਂਦੇ ਹਨ। ਮੁੰਡੇ ਵਾਲਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲਿਆਂ ਦੇ ਘਰ ਢੋਲਕੀ ਦੀ ਥਾਪ ਤੇ ਸੁਹਾਗ ਗਾਏ ਜਾਂਦੇ ਹਨ ਤੇ ਲੋਕ ਗੀਤਾਂ ਦੀ ਬੋਲੀਆਂ ਤੇ ਨਾਲ ਕੁੜੀਆਂ ਗਿੱਧਾ ਪਾਉਂਦੀਆਂ ਨੇ। ਵਿੱਚ ਵਿੱਚ ਹਾਸਾ ਮਖੌਲ ਚੱਲਦਾ ਰਹਿੰਦਾ ਹੈ। ਕੁੜੀ ਨੂੰ ਮਹਿੰਦੀ ਲਗਾਉਣ ਦੀ ਰਸਮ ਬੜੀ ਪੁਰਾਣੀ ਹੈ। ਮੁੰਡੇ ਦੇ ਹੱਥ 'ਤੇ ਵੀ ਮਾੜੀ ਜਿਹੀ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਸਹੇਲੀਆਂ ਮਾਮੀਆਂ ਮਾਸੀਆਂ ਚਾਚੀਆਂ ਸਾਰੀਆਂ ਮਹਿੰਦੀ ਲਾਉਂਦੀਆਂ ਹਨ। ਵਿਆਹ ਤੇ ਕੁਝ ਦਿਨ ਪਹਿਲਾਂ ਕੁੜੀ ਤੇ ਮੁੰਡੇ ਨੂੰ ਮਾਈਆਂ ਪਾ ਦਿੱਤਾ ਜਾਂਦਾ ਹੈ। ਕੁੜੀ ਤੇ ਮੁੰਡੇ ਦੋਹਾਂ ਦੇ ਗੁੱਟ 'ਤੇ ਗਾਨਾ ਬੰਨ ਦਿੱਤਾ ਜਾਂਦਾ ਹੈ। ਇਹ ਰਸਮ ਤੋਂ ਬਾਅਦ ਮੁੰਡੇ ਤੇ ਕੁੜੀ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਵਿਆਹ ਦੇ 3-4 ਦਿਨ ਤੋਂ ਪਹਿਲਾਂ ਪੂਰਾ ਨਾਨਕਾ ਪਰਿਵਾਰ ਆਉਂਦਾ ਹੈ ਜੋ ਕੱਪੜੇ ਗਹਿਣੇ ਤੇ ਤੋਹਫ਼ੇ ਲੈ ਕੇ ਆਉਂਦੇ ਨੇ। ਇਹ ਵੀ ਇੱਕ ਰਸਮ ਹੈ। ਨਾਨਕਾ ਪਰਿਵਾਰ ਬੂਹੇ ਤੇ ਆ ਕੇ ਖਲੋ ਜਾਂਦਾ ਹੈ ਤੇ ਪਰਿਵਾਰ ਦੇ ਲੋਕ ਉਹਨਾਂ ਦਾ ਤੇਲ ਚੋ ਕੇ ਸਵਾਗਤ ਕਰਦੇ ਹਨ ਤੇ ਨਾਨਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਘਰ ਵਿੱਚ ਪ੍ਰਵੇਸ਼ ਕਰਦੇ ਹਨ। ਉਂਝ ਵੀ ਜੇ ਕੋਈ ਰਿਸ਼ਤੇਦਾਰ ਬਹੁਤ ਸਮੇਂ ਬਾਅਦ ਘਰ ਆਵੇ ਤਾਂ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ ਹੈ। ਉਹ ਨਾਨਕਾ ਪਰਿਵਾਰ ਨਾਨਕ ਛੱਕ ਲੈ ਕੇ ਆਉਂਦਾ ਹੈ। ਉਹਦੇ ਵਿੱਚ ਕੁੜੀ ਵਾਸਤੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਤੋਹਫ਼ੇ ਅਤੇ ਕੱਪੜੇ ਲਿਆਏ ਜਾਂਦੇ ਅਤੇ ਨਾਲੇ ਪੈਸੇ ਅਤੇ ਨਾਲੇ ਟੂਮਾਂ ਲਿਆਈਆਂ ਜਾਂਦੀਆਂ। ਵਿਆਹ ਵਾਲੇ ਦਿਨ ਮੁੰਡੇ ਨੂੰ ਨਹਾਉਂਦੇ ਨੇ। ਮਾਸੀਆਂ ਚਾਚੀਆਂ ਉਸ ਉੱਤੇ ਫੁਲਕਾਰੀ ਤਾਨ ਕੇ ਖੜ੍ਹੀ ਹੋ ਜਾਂਦੀਆਂ ਹਨ। ਫਿਰ ਸੁਹਾਗਣਾ ਉਸ ਨੂੰ ਬੇਸਨ ਜਾਂ ਵਟਣਾ ਲਾਉਂਦੀਆਂ ਹਨ। ਫਿਰ ਨਹਾਉਣ ਤੋਂ ਬਾਅਦ ਮਾਮਾ ਆ ਕੇ ਖਾਰਿਓਂ ਹੱਥ ਫੜ ਕੇ ਉਠਾਉਂਦਾ ਹੈ ਤੇ ਮੁੰਡਾ ਫਰਸ਼ ਤੇ ਪਈਆਂ ਮਿੱਟੀ ਦੀਆਂ ਚੱਪੜੀਆਂ ਨੂੰ ਤੋੜਦਾ ਹੈ। ਕੁੜੀ ਵਾਲਿਆਂ ਦੇ ਘਰ ਕੁੜੀ ਦੇ ਤਿਆਰ ਹੋਣ ਤੋਂ ਪਹਿਲਾਂ ਲਾਲ ਚੂੜਾ ਤੇ ਕਲੀਰੇ ਪਾਏ ਜਾਂਦੇ ਹਨ। ਕੁੜੀ ਦਾ ਮਾਮਾ ਕਲੇਰੀਆਂ ਨੂੰ ਦੁੱਧ ਵਾਲੇ ਪਾਣੀ 'ਚ ਭਿਗੋ ਕੇ ਕੁੜੀ ਨੂੰ ਹੱਥਾਂ 'ਤੇ ਚੜਾ ਦਿੰਦਾ ਹੈ। ਤਿਆਰ ਹੋਣ ਤੋਂ ਬਾਅਦ ਕੁੜੀ ਦੀਆਂ ਸਹੇਲੀਆਂ ਤੇ ਭੈਣਾਂ ਉਸ ਕਲੇਰੀਆਂ ਨੂੰ ਬੰਨਦੀਆਂ ਨੇ। ਫਿਰ ਮੁੰਡੇ ਨੂੰ ਮਾਮੇ ਸਿਹਰਾ ਬੰਨ੍ਹ ਕੇ ਤੇ ਨੋਟਾਂ ਦੇ ਹਾਰ ਪਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਵਿਆਹ ਵਾਲਾ ਮੁੰਡਾ ਦੂਰੋਂ ਹੀ ਪਛਾਣਿਆ ਜਾਵੇ। ਲਾੜੇ ਦੇ ਨਾਲ ਨਾਲ ਇੱਕ ਸਰਵਾਲਾ ਬਣਾਉਣ ਦਾ ਵੀ ਰਿਵਾਜ ਹੈ। ਇਹ ਇੱਕ ਛੋਟਾ ਜਿਹਾ ਮੁੰਡਾ ਹੁੰਦਾ ਹੈ। ਇਸ ਨੂੰ ਵੀ ਸੋਹਣਾ ਸਜਾ ਕੇ ਲਾੜੇ ਨਾਲ ਘੋੜੀ ਤੇ ਬਿਠਾਇਆ ਜਾਂਦਾ ਹੈ। ਇਹ ਸਰਵਾਲਾ ਸਾਰੇ ਵਿਆਹ 'ਚ ਵਿਆਹ ਵਾਲੇ ਮੁੰਡੇ ਦੇ ਨਾਲ ਨਾਲ ਹੀ ਰਹਿੰਦਾ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਭੈਣਾਂ ਘੋੜੀ ਨੂੰ ਦਾਲ ਖਵਾਉਂਦੀਆਂ ਹਨ ਤੇ ਫਿਰ ਮੁੰਡੇ ਨੂੰ ਘੋੜੀ ਚੜਾਇਆ ਜਾਂਦਾ ਹੈ ਤੇ ਭੈਣਾਂ ਘੋੜੀ ਦੀਆਂ ਵਾਂਗਾਂ ਗੁੰਦਦੀਆਂ ਹਨ ਤੇ ਭਰਜਾਈਆਂ ਮੁੰਡੇ ਨੂੰ ਸੁਰਮਾ ਪਾਉਂਦੀਆਂ ਹਨ। ਇਹ ਸਮਾਂ ਬਹੁਤ ਹੀ ਚੰਗਾ ਤੇ ਸੁਥਰਾ ਲੱਗਦਾ ਹੈ। ਹਰ ਬੰਦੇ ਦਾ ਨੱਚਣ ਨੂੰ ਮਨ ਕਰਦਾ ਹੈ। ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਮਿਲਣੀ ਦੀ ਰਸਮ ਹੁੰਦੀ ਹੈ। ਮੁੰਡੇ ਦਾ ਮਾਮਾ, ਕੁੜੀ ਦਾ ਮਾਮਾ, ਮੁੰਡੇ ਦਾ ਫੁੱਫੜ, ਕੁੜੀ ਦਾ ਫੁੱਫੜ, ਇਸੇ ਤਰ੍ਹਾਂ ਸਾਰੇ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਕਰਾਈਆਂ ਜਾਂਦੀਆਂ ਹਨ। ਅੱਗੇ ਜਾ ਕੇ ਕੁੜੀ ਦੀਆਂ ਭੈਣਾਂ ਅਤੇ ਸਹੇਲੀਆਂ ਰਿਬਨ ਕਟਾਈ

0: ਰਸਮ ਕਰਾਉਂਦੀਆਂ ਹਨ। ਇੱਥੇ ਬਹੁਤ ਹਾਸਾ ਮਜ਼ਾਕ ਹੁੰਦਾ ਹੈ। ਕੁੜੀ ਦੀਆਂ ਭੈਣਾਂ ਲਾੜੇ ਤੋਂ ਵੱਡੀ ਰਕਮ ਦੀ ਮੰਗ ਕਰਦੀਆਂ ਹਨ ਤੇ ਲਾੜਾ ਤੇ ਲਾੜੇ ਦੇ ਭਰਾ ਇਹ ਨਹੀਂ ਮੰਨਦੇ ਤੇ ਉਹ ਕਹਿੰਦੇ ਅਸੀਂ ਇਹ ਪੈਸੇ ਨਹੀਂ ਦੇਵਾਂਗੇ। ਫਿਰ ਵੱਡੇ ਵਡੇਰੇ ਵਿੱਚ ਪੈ ਕੇ ਕੁਝ ਪੈਸੇ ਮੁੰਡੇ ਤੋਂ ਦਵਾਉਂਦੇ ਹਨ ਤੇ ਫਿਰ ਰਿਬਨ ਕਟਾਇਆ ਜਾਂਦਾ ਹੈ ਤੇ ਲਾੜਾ ਅਤੇ ਬਰਾਤੀ ਪੰਡਾਲ 'ਚ ਪ੍ਰਵੇਸ਼ ਕਰਦੇ ਹਨ। ਕੁਝ ਦੇਰ ਬਾਅਦ ਲਾੜੇ ਨੂੰ ਫੇਰਿਆਂ ਤੇ ਬੈਠਣਾ ਹੁੰਦਾ ਹੈ। ਮੁੰਡੇ ਦੀਆਂ ਸਾਲੀਆਂ ਮੁੰਡੇ ਦੀ ਜੁੱਤੀ ਛੁਪਾਉਣ ਦੀ ਹੁੰਦੀਆਂ ਹੈ ਤੇ ਮੁੰਡੇ ਤੋਂ ਬਹੁਤ ਸਾਰੇ ਪੈਸਿਆਂ ਦੀ ਮੰਗ ਕਰਦੀਆਂ ਹਨ। ਫਿਰ ਘੱਟ ਪੈਸਿਆਂ 'ਤੇ ਗੱਲ ਮੁਕਾਈ ਜਾਂਦੀ ਹੈ। ਫੇਰਿਆਂ ਮਗਰੋਂ ਮੁੰਡੇ ਨੂੰ ਪਲੰਘ 'ਤੇ ਬਿਠਾ ਕੇ ਉਸ ਦੇ ਮੂੰਹ ਨੂੰ ਕੁਛ ਮਿੱਠਾ ਖਵਾਇਆ ਜਾਂਦਾ ਹੈ ਤੇ ਸਾਰੀਆਂ ਔਰਤਾਂ ਇਹ ਗਾਣਾ ਬੋਲਦੀਆਂ ਨੇ, ਮਾਂ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ। ਫਿਰ ਇਸੇ ਤਰ੍ਹਾਂ ਮੁੰਡਾ ਡੋਲੀ ਲੈ ਕੇ ਜਦੋਂ ਘਰ ਆਉਂਦਾ ਹੈ ਤਾਂ ਮੁੰਡੇ ਦੀ ਮਾਂ ਉਸ ਨੂੰ ਮਿੱਠਾ ਖਵਾਉਂਦੀ ਹੈ ਤੇ ਗਾਣਾ ਗਾਉਂਦੀ ਹੈ, ਸੱਸ ਨੇ ਘੱਲਿਆ ਭੁੱਖਾ ਗਰਾਈਆਂ ਖਾ ਲੈ ਵੇ ਪੁੱਤਰ। ਡੋਲੀ ਭੇਜਣ ਸਮੇਂ ਇੱਕ ਹੋਰ ਰਸਮ ਕੀਤੀ ਜਾਂਦੀ ਹੈ। ਕੁੜੀ ਦੀ ਝੋਲੀ ਵਿੱਚ ਚੌਲ ਪਾਏ ਜਾਂਦੇ ਨੇ ਜਿਸ ਵਿੱਚ ਮੁੱਠੀਆਂ ਭਰ ਭਰ ਕੇ ਉਹ ਪਿੱਛੇ ਨੂੰ ਸੁੱਟਦੀ ਹੈ ਤੇ ਕੁੜੀ ਦੇ ਘਰ ਵਾਲੇ ਉਸ ਨੂੰ ਆਪਣੀ ਝੋਲੀ ਵਿੱਚ ਪਵਾਉਂਦੇ ਹਨ। ਇਸ ਰਸਮ ਦਾ ਮਤਲਬ ਹੈ ਕਿ ਕੁੜੀ ਦੇ ਘਰ ਜਿਹੜੀ ਸੁੱਖ ਸਮਰਿੱਥਾ ਹੁੰਦੀ ਹੈ ਉਹ ਬਣੀ ਰਹੇ ਤੇ ਅੱਗੇ ਉਹ ਉਸ ਘਰ ਵਾਸਤੇ ਖੁਸ਼ੀਆਂ ਲੈ ਕੇ ਜਾਂਦੀ ਹੈ। ਇਹ ਸਮਾਂ ਬੜਾ ਹੀ ਭਾਵੁਕ ਹੁੰਦਾ ਹੈ। ਡੋਲੀ ਘਰ ਪੁੱਜਣ ਤੇ ਲਾੜਾ ਤੇ ਨਵੀਂ ਵੋਟੀ ਬੂਹੇ ਤੇ ਖੜੀ ਹੋ ਜਾਂਦੀ ਹੈ ਤੇ ਮੁੰਡੇ ਦੀ ਮਾਂ ਗੜਵੀ ਵਿੱਚ ਕੱਚਾ ਦੁੱਧ ਪਾ ਕੇ ਦੋਹਾਂ ਦੇ ਸਿਰ ਤੋਂ ਵਾਰ ਕੇ ਉਹ ਪਾਣੀ ਪੀਂਦੀ ਹੈ ਤੇ ਉਹਨਾਂ ਦਾ ਸਵਾਗਤ ਕਰਦੀ ਹੈ। ਪਾਣੀ ਵਾਰਨ ਵੇਲੇ ਸਾਰੀਆਂ ਔਰਤਾਂ ਇਹ ਗੀਤ ਗਾਉਂਦੀਆਂ ਹਨ। ਪਾਣੀ ਵਾਰ ਬੰਨੇ ਦੀ ਇਹ ਮਾਏ ਬੰਨਾ ਬੰਨੀ ਬਾਹਰ ਖੜੇ, ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ ਬੰਨਾ ਬੰਨੀ ਬਾਹਰ ਖੜੇ। ਸਾਰੇ ਕੰਮ ਜ਼ਿੰਦਗੀ ਭਰ ਚੱਲਦੇ ਰਹਿੰਦੇ ਹਨ ਅਤੇ ਅੰਤ ਵੇਲੇ ਦੀ ਕਈ ਰਸਮਾਂ ਨਿਭਾਈਆਂ ਜਾਂਦੀਆਂ ਨੇ। ਪੰਜਾਬ ਦੀ ਅਮੀਰ ਸੱਭਿਆਚਾਰ ਵਿਰਾਸਤ ਦਾ ਇੱਕ ਅਨਮੋਲ ਹਿੱਸਾ ਸਾਡੇ ਤਿਉਹਾਰ ਹੈ, ਜਿਵੇਂ ਹੋਲੀ, ਦੀਵਾਲੀ, ਵਿਸਾਖੀ, ਮੱਸਿਆ। ਹੋਲੀ 'ਤੇ ਲੋਕ ਰੰਗਾਂ ਨਾਲ ਹੋਲੀ ਖੇਡਦੇ ਨੇ ਅਤੇ ਇੱਕ ਦੂਜੇ ਦੇ ਘਰ ਮਿਠਾਈਆਂ ਵੰਡਦੇ ਨੇ। ਵਿਸਾਖੀ 'ਤੇ ਫਸਲਾਂ ਕੱਟ ਜਾਂਦੀਆਂ ਹਨ, ਲੋਕ ਖੁਸ਼ੀ ਨਾਲ ਆਪਣੀਆਂ ਫਸਲਾਂ ਨੂੰ ਵੇਚ ਵੱਟ ਕੇ ਘਰ ਪੈਸਿਆਂ 'ਤੇ ਖੁਸ਼ੀਆਂ ਲੈ ਕੇ ਆਉਂਦੇ ਨੇ। ਇਹਨਾਂ ਮੌਕਿਆਂ 'ਤੇ ਵੀ ਕਈ ਤਰ੍ਹਾਂ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਹੋਰ ਕਈ ਥਿੱਤੀ ਵਾਰਾਂ ਮੱਸਿਆ ਪੁੰਨਿਆ 'ਤੇ ਰਸਮਾਂ ਰਿਵਾਜ ਕੀਤੇ ਜਾਂਦੇ ਨੇ। ਇਹ ਸਾਰੀਆਂ ਰਸਮਾਂ ਸਾਡਾ ਵਿਰਸਾ ਹੈ। ਪੰਜਾਬ ਦੀ ਬੋਲੀ ਵੀ ਸਾਡੇ ਵਿਰਸੇ ਦਾ ਇੱਕ ਅੰਗ ਹੈ। ਪੰਜਾਬੀ ਭਾਸ਼ਾ ਦੀ ਮਿਠਾਸ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਭਾਸ਼ਾ ਵਿੱਚ ਪਿਆਰ ਹੈ, ਆਪਣਾਪਨ ਹੈ ਅਤੇ ਦਿਲ ਦੀ ਗੱਲ ਸਿੱਧੀ ਕਹਿਣ ਦੀ ਤਾਕਤ ਹੈ। ਸਾਡੇ ਪੁਰਖਿਆਂ ਨੇ ਸਾਨੂੰ ਸਿਰਫ ਰਸਮਾਂ ਹੀ ਨਹੀਂ ਦਿੱਤੀਆਂ, ਸਗੋਂ ਜੀਵਨ ਜਿਉਣ ਦੇ ਉੱਚੇ ਸਿਧਾਂਤ ਵੀ ਦਿੱਤੇ ਹਨ। ਸੱਚ ਬੋਲਣਾ, ਮਿਹਨਤ ਕਰਨਾ, ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਸਾਡੇ ਵਿਸ਼ੇਸ਼ ਦੀਆਂ ਸਭ ਤੋਂ ਕੀਮਤੀ ਸਿੱਖਿਆਵਾਂ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਜੋੜੀਏ ਅਤੇ ਉਹਨਾਂ ਨੂੰ ਇਸ ਵਿਗਿਆਨਿਕ ਸੋਚ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖੀਏ, ਆਪਣੀ ਭਾਸ਼ਾ ਦੇ ਨਾਲ ਜੋੜ ਕੇ ਰੱਖੀਏ। ਇਹ ਮਸ਼ੀਨੀ ਯੁੱਗ ਬਹੁਤ ਹੀ ਅੱਗੇ ਵੱਧਦਾ ਜਾ ਰਿਹਾ। TV, ਮੋਬਾਈਲ ਔਰ ਅੱਜ ਕੱਲ੍ਹ ਆਧੁਨਿਕ ਕਈ ਉਪਕਰਣ ਨੇ ਜਿਨ੍ਹਾਂ ਵਿੱਚ ਅਸੀਂ ਰੁੱਝੇ ਹੋਏ ਹਾਂ। ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਦੱਸ ਪਾਉਂਦੇ, ਪਰ ਲੇਕਿਨ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਪਿਛੋਕੜ ਦੇ ਨਾਲ, ਉਸ ਵਿਰਸੇ ਨਾਲ, ਉਸ ਰੀਤੀ ਰਿਵਾਜ਼ਾਂ ਦੇ ਨਾਲ ਹਮੇਸ਼ਾ ਜੋੜ ਕੇ ਰਹੀਏ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ, ਸਾਡਾ ਵਿਰਸਾ ਸਾਡੀ ਸ਼ਾਨ ਹੈ ਅਤੇ ਸਾਡੇ ਰਸਮ ਰਿਵਾਜ਼ ਸਾਡੀ ਪਛਾਣ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣੇ ਪੰਜਾਬ, ਆਪਣੀ ਭਾਸ਼ਾ, ਆਪਣੇ ਵਿਰਸੇ ਅਤੇ ਰਸਮਾਂ ਰਿਵਾਜ਼ਾਂ ਨੂੰ ਸੰਭਾਲੀਏ।
1: ਵਾਰਤਾ ਤੁਸੀਂ ਸੁਣ ਰਹੇ ਸੀ ਰੀਟਾ ਵਰਮਾ ਤੋਂ। ਵਿਸ਼ਾ ਸੀ ਸਾਡਾ ਵਿਰਸਾ, ਸਾਡੇ ਰਸਮ ਰਿਵਾਜ਼। ਸਾਡੇ ਲੋਕ ਗੀਤ ਵੀ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਬਾਖੂਬੀ ਪੇਸ਼ ਕਰਦੇ ਨੇ। ਅਤੇ ਆਓ ਹੁਣ ਸੁਣਦੇ ਹਾਂ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ ਇਹ ਲੋਕ ਗੀਤ, ਡਿੱਗ ਪਈ ਨੇ ਗੋਰੀ ਸ਼ੀਸ਼ ਮਹਿਲ ਤੋਂ।

ਫੋੜਾ ਬੂਹੇ ਵਿੱਚ ਬੰਨਿਆ ਆਉਂਦੇ ਨੇ ਫੋੜਾ ਬੂਹੇ ਵਿੱਚ ਬੰਨਿਆ ਦਸ ਗੋਰੀਏ ਨੀ ਸਾਨੂੰ ਹਾਲ ਦਿਲਾਂ ਦੇ ਦਸ ਗੋਰੀਏ ਨੀ ਸਾਨੂੰ ਹਾਲ ਦਿਲਾਂ

ਬੰਦੇ ਇਸ ਬੁਲੇਟਿਨ ਨਾਲ ਮੈਂ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਵਿਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ ਚ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਦੇਸ਼ ਚ CNG ਦੀ ਕੋਈ ਕਮੀ ਨਹੀਂ ਹੈ ਅਤੇ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਖਬਰਾਂ ਵਿਸਥਾਰ ਨਾਲ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਅੱਜ ਨਵੀਂ ਦਿੱਲੀ ਚ ਮੀਟਿੰਗ ਹੋਵੇਗੀ ਇਸ ਵਿਚ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਵੇਗਾ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਚ ਸ਼ਾਮਲ ਹੋਣ ਦੀ ਉਮੀਦ ਹੈ ਸਾਰੇ 22 NDA ਸ਼ਾਸਿਤ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਵੇਗੀ ਕੇਂਦਰੀ ਮੰਤਰੀ ਮੰਡਲ ਨੇ ਅੱਜ ਇਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ 2 ਵਾਰ ਸੇਵਾ ਨਿਭਾਉਣ ਵਾਲੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ ਨਵੀਂ ਦਿੱਲੀ ਚ ਕੈਬਨਿਟ ਮੀਟਿੰਗ ਦੌਰਾਨ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਪਣਾ ਸਤਿਕਾਰ ਜ਼ਾਹਰ ਕੀਤਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸ ਮੌਕਾ ਲੋਕਾਂ ਦੇ ਉਨ੍ਹਾਂ ਦੀ ਅਗਵਾਈ ਚ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੇ ਕਾਰਜਕਾਲ ਦੌਰਾਨ ਸ਼ਾਸਨ ਆਰਥਿਕ ਖੁਸ਼ਹਾਲੀ ਤੇ ਸਮਾਜਿਕ ਤਬਦੀਲੀ ਦੇ ਖੇਤਰਾਂ ਚ ਤਰੱਕੀ ਹੋਈ ਹੈ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੀਆਂ ਵਿਆਪਕ ਭਲਾਈ ਪਹਿਲਕਦਮੀਆਂ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਲਾਭ ਪਹੁੰਚਾ ਰਹੀਆਂ ਨੇ ਉਧਰ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ ਹੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਅਜੈ ਸ਼ੰਕਰ ਨੇ ਕਿਹਾ ਕਿ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦ੍ਰਿਸ਼ਟੀ ਅਤੇ ਰਾਸ਼ਟਰ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 12 ਸਾਲਾਂ ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੀਤੇ ਗਏ ਸੁਧਾਰਾਂ ਨੇ ਭਾਰਤ ਦੇ ਵਿਕਾਸ ਨੂੰ ਮੁੜ ਆਕਾਰ ਦਿੱਤੈ ਉਨਾਂ ਕਿਹਾ ਕਿ ਮੋਦੀ ਸਰਕਾਰ ਅਧੀਨ ਸ਼ੁਰੂ ਕੀਤੀ ਗਈ ਹਰ ਵੱਡੀ ਪਹਿਲਕਦਮੀ ਦੇ ਫਾਇਦੇ ਕਿਸਾਨਾਂ ਤੋਂ ਲੈ ਕੇ ਉਦਮੀਆਂ ਔਰਤਾਂ ਤੋਂ ਲੈ ਕੇ ਛੋਟੇ ਤੇ ਮੱਧ ਵਰਗ ਤੱਕ ਅਤੇ ਨੌਜਵਾਨਾਂ ਤੋਂ ਲੈ ਕੇ ਮੱਧ ਵਰਗ ਤੱਕ ਪਹੁੰਚ ਰਹੇ ਨੇ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ NDA ਸਰਕਾਰ ਨੇ ਇਤਿਹਾਸਕ ਸੁਧਾਰ ਕੀਤੇ ਨੇ ਸ੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ 4,399 ਦਿਨਾਂ ਦੀ ਇਹ ਯਾਤਰਾ ਇਕ ਮਜ਼ਬੂਤ ਖੁਸ਼ਹਾਲ ਤੇ ਵਿਕਸਿਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਚ ਇਕ ਸੁਨਹਿਰੀ ਅਧਿਆਈ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਊਰਜਾ ਮੰਤਰੀ ਮਨੋਹਰ ਲਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਗਿਆਨ ਮੰਤਰੀ ਡਾ ਜਿਤੇਂਦਰ ਸਿੰਘ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕਾਨੂੰਨ ਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਲੋਕਤੰਤਰ ਤੇ ਜਨਤਕ ਵਿਸ਼ਵਾਸ ਦੀ ਤਾਕਤ ਦਾ ਪ੍ਰਤੀਕ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਦੇ ਸਿਲਸਿਲੇ ਚ ਅੱਜ ਨਵੀਂ ਦਿੱਲੀ ਚ ਇਕ ਮੰਦਰ ਵਿਚ ਪੂਜਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੁਨਰ ਧੀਰਜ ਤੇ ਦ੍ਰਿੜਤਾ ਨਾਲ ਦੇਸ਼ ਦਾ ਮਾਰਗ ਦਰਸ਼ਨ ਹੋਇਆ ਏ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਦਿੱਲੀ ਸਰਕਾਰ ਦੇ ਹੋਰਨਾਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦੇ ਸਿਲਸਿਲੇ ਚ ਅੱਜ ਨਵੀਂ ਦਿੱਲੀ ਦੇ ਇਕ ਮੰਦਰ ਵਿਚ ਪੂਜਾ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੇਸ਼ ਵਿਚ ਇਤਿਹਾਸ ਰਚਿਆ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਹੈ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੌਰ ਨੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਦਹਾਕਿਆਂ ਦੀ ਸਮਰਪਿਤ ਜਨਤਕ ਸੇਵਾ ਤੇ ਅਗਵਾਈ ਦਾ ਇਕ ਪ੍ਰਮਾਣ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ ਭਾਰਤ ਨੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਰੰਦੇਸੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇਕ ਸ਼ਾਨਦਾਰ